ਇਹ ਆਕਾਸ਼ਵਾਣੀ ਦਾ ਵਿਦੇਸ਼ ਪ੍ਰਸਾਰਣ ਸੇਵਾ ਦਾ ਸਰਾਇਕੀ ਕਾਰਜਕ੍ਰਮ ਹੈ ਜਿਹਦੇ ਵਿੱਚ ਤੁਸੀਂ ਸੁਣਸੋ ਇੱਕ ਵਾਰਤਾ ਮਾਖਣ ਲਾਲ ਚਤੁਰਵੇਦੀ ਦਾ ਜੀਵਨ ਦਰਸ਼ਨ। ਇਹਦੇ ਵਾਰਤਾਕਾਰ ਹਨ ਸੂਰਜ ਕਟਪਾਲੀਆ ਅਤੇ ਇਹਦੇ ਬਾਅਦ ਤੁਸੀਂ ਸੁਣਸੋ ਸਰਾਇਕੀ ਗੀਤ ਸੰਗੀਤ। ਆਓ ਸਭ ਕੋਲ ਪਹਿਲੇ ਸੁਣਦੇ ਹੈ ਸੂਰਜ ਕਟਪਾਲੀਆ ਕੋਲੋਂ ਵਾਰਤਾ ਮਾਖਣ ਲਾਲ ਚਤੁਰਵੇਦੀ ਦਾ ਜੀਵਨ ਦਰਸ਼ਨ। ਕਵੀ ਆਪਣੇ ਵੇਲੇ ਦੇ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਜਿਹੜੇ ਸਮਾਜ ਨੂੰ ਉਹਦੀ ਸੱਚੀ ਤਸਵੀਰ ਆਪਣੇ ਰਚਨਾਵਾਂ ਦੇ ਬਾਬਤ ਦਿਖੇਂਦੇ ਰਹਿੰਦੇ ਹਨ ਅਤੇ ਸਮਾਜ ਨੂੰ ਹਮੇਸ਼ਾ ਸਜਗ ਰੱਖਣ ਵਿੱਚ ਆਪਣਾ ਕਿਰਦਾਰ ਇਮਾਨਦਾਰੀ ਨਾਲ ਨਿਭਾਉਂਦੇ ਹਨ। ਉਹ ਸਮਾਜ ਵਿੱਚ ਨਵੇਂ ਵਿਚਾਰਾਂ ਨੂੰ ਮਨਵੇਂਦੇ ਹਨ ਅਤੇ ਲਗਾਤਾਰ ਇੱਕ ਨਵੀਂ ਊਰਜਾ ਦਾ ਸੰਚਾਰ ਕਰਕੇ ਲੋਕਾਂ ਨੂੰ ਆਪਣਾ ਜੀਵਨ ਸਾਰਥਕ ਬਣਾਉਣ ਵਿੱਚ ਮਦਦਗਾਰ ਸਾਬਤ ਥੀਂਦੇ ਹਨ। ਤਾਰੀਖ ਦਾ ਕੋਈ ਵੀ ਦੌਰ ਹੋਵੇ, ਕੋਈ ਵੀ ਅੰਦੋਲਨ ਹੋਵੇ, ਕਵੀ ਉਹ ਨੂੰ ਸਫਲ ਬਣਾਉਣ ਵਿੱਚ ਹਮੇਸ਼ਾ ਅੱਗੋਂ ਰਹਿੰਦੇ। ਅੱਜ ਅਸਾਂ ਜਿਹੜੇ ਕਵੀ ਦੇ ਬਾਰੇ ਵਾਰਤਾ ਕਰਦੇ ਪਏ ਹੈ ਉਹਨਾਂ ਦਾ ਨਾਂ ਹੈ ਮਾਖਣ ਲਾਲ ਚਤੁਰਵੇਦੀ। ਇਹਨਾਂ ਦਾ ਜਨਮ 4 April 1889 ਵਿੱਚ ਬਾਬਈ ਹੋਸ਼ੰਗਾਬਾਦ ਮੱਧ ਪ੍ਰਦੇਸ਼ ਵਿੱਚ ਥਿਆ ਹੈ। ਇਹਨਾਂ ਦੇ ਪਿਤਾ ਜੀ ਦਾ ਨਾਂ

ਪੰਡਿਤ ਨੰਦ ਲਾਲ ਚਤੁਰਵੇਦੀ ਹੈ ਅਤੇ ਮਾਤਾ ਜੀ ਦਾ ਨਾਂ ਸੁੰਦਰੀ ਬਾਈ ਹੈ। ਪਿਤਾ ਜੀ ਕਸਬੇ ਦੇ ਸਕੂਲ ਵਿੱਚ ਸ਼ਿਕਸ਼ਕ ਹਨ ਪਏ। ਇਹ ਉਹ ਵਕਤ ਹੈ ਜਿਹੜੇ ਵੇਲੇ ਆਜ਼ਾਦੀ ਦੀ ਲੜਾਈ ਦਾ ਜਜ਼ਬਾ ਜ਼ੋਰ ਪਕੜੇਂਦਾ ਪਿਆ ਹੈ। 1906 ਤੋਂ ਗਿਣ ਕੇ 1910 ਤੋਂ ਹੋਣੀ ਇਹਨੇ ਸ਼ਿਕਸ਼ਕ ਦੀ ਨੌਕਰੀ ਕੀਤੀ, ਲੇਕਿਨ ਵਤਨ ਦੀ ਆਜ਼ਾਦੀ ਦਾ ਸੱਦਾ ਆ ਗਿਆ ਅਤੇ ਕਵੀ ਮਾਖਣ ਲਾਲ ਚਤੁਰਵੇਦੀ ਜੀ ਨੇ ਅਸਹਿਯੋਗ ਅੰਦੋਲਨ ਅਤੇ ਭਾਰਤ ਛੋੜੋ ਅੰਦੋਲਨ ਵਿੱਚ ਅੱਗੋਂ ਥੀ ਕੇ ਆਪਣਾ ਕਿਰਦਾਰ ਨਿਭਾਇਆ। ਕਈ ਵਾਰੀ ਕੈਦ ਕੀਤਾ ਗਿਆ, ਲੇਕਿਨ ਮੁਸੀਬਤਾਂ ਉਹਨੇ ਦੀ ਹਿੰਮਤ ਨੂੰ ਨਾ ਤੋੜ ਸਕਿਆ। 1910 ਦੇ ਬਾਅਦ ਮਾਖਣ ਲਾਲ ਚਤੁਰਵੇਦੀ ਰਾਸ਼ਟਰਵਾਦੀ ਪਤ੍ਰਿਕਾਵਾਂ ਪ੍ਰਭਾਤ ਏ ਉਹਦੇ ਬਾਅਦ ਕਰਮਵੀਰ ਦੇ ਸੰਪਾਦਕ ਬਣੇ। ਉਹਨੇ ਵਿੱਚ ਦੇਸ਼ ਭਗਤੀ ਦਾ ਉਤਸ਼ਾਹ, ਭਾਸ਼ਣ ਜੋਸ਼ੀਲੇ ਹਨ ਅਤੇ ਉਹਨਾਂ ਦੇ ਲੇਖਾਂ ਵਿੱਚ ਜਨਤਾ ਵਿੱਚ ਨਵੇਂ ਜੋਸ਼ ਨੂੰ ਤੇਜ਼ ਕਰਨ ਵਾਲੀ ਚਿੰਗਾਰੀ ਹੈ। ਸ਼੍ਰੀ ਮਾਖਣ ਲਾਲ ਚਤੁਰਵੇਦੀ ਭਾਰਤ ਮਾਂ ਦੇ ਸੱਚੇ ਸਪੂਤ ਹਨ ਅਤੇ ਉਹਨਾਂ ਦੀ ਸੱਚੀ ਭਾਰਤੀਏ ਭਾਵਨਾ ਨੇ ਆਮ ਲੋਕਾਂ ਵਿੱਚ ਆਜ਼ਾਦੀ ਦੀ ਉਮੀਦ ਨੂੰ ਜਗਾਉਣ ਦਾ ਸਫਲ ਪ੍ਰਯਾਸ ਕੀਤਾ। ਹਿੰਦੀ ਸਾਹਿਤ ਵਿੱਚ ਉਹਨਾਂ ਦਾ ਉਲੇਖਨੀ ਯੋਗਦਾਨ ਹੈ। 1955 ਵਿੱਚ ਸਾਗਰ ਵਿਸ਼ਵਵਿਦਿਆਲੇ ਤੋਂ ਪ੍ਰਤਿਸ਼ਠਿਤ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੇ ਉਹ ਪਹਿਲੇ ਆਦਮੀ ਹਨ। 1963 ਵਿੱਚ ਇਹਨਾਂ ਨੂੰ ਪਦਮ ਭੂਸ਼ਣ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਕੋਈ ਵੀ ਲੋਕ ਉਹਨਾਂ ਨੂੰ ਆਪਣੇ ਰਸਤੇ ਤੋਂ ਇੱਡੇ ਉੱਡੇ ਨਾ ਕਰ ਸਕਿਆ। ਉਹ ਮੱਧ ਪ੍ਰਦੇਸ਼ ਵਿੱਚ ਸੱਤਾਧਾਰੀ ਕਾਂਗਰਸ ਦੇ ਵਰਿਸ਼ਠਤਮ ਨੇਤਾ ਹਨ, ਪਰ ਸੱਤਾ ਦਾ ਲੋਭ ਉਹਨਾਂ ਨੂੰ ਕਦੇ ਵੀ ਨਾ ਆਇਆ। ਉਹਨਾਂ ਦੇ ਮਨ ਵਿੱਚ ਸੰਘਰਸ਼ ਦੀ ਜਵਾਲਾ ਹਮੇਸ਼ਾ ਬਲਦੀ ਰਹੀ ਤਾਂ ਉਹ ਹਮੇਸ਼ਾ ਸਮਝੌਤਿਆਂ ਦੇ ਖਿਲਾਫ ਹਮੇਸ਼ਾ ਆਵਾਮ ਵਿੱਚ ਚੇਤਨਾ ਜਗੇਂਦੇ ਰਹੇ। ਉਹਨੇ ਲਿਖਿਆ ਵੀ ਹੈ, ਅਮਰ ਰਾਸ਼ਟਰ ਉਦੰਡ ਰਾਸ਼ਟਰ ਉਨਮੁਕਤ ਰਾਸ਼ਟਰ ਇਹ ਮੇਰੀ ਬੋਲੀ, ਇਹ ਸੁਧਾਰ ਸਮਝੌਤੋਂ ਵਾਲੀ ਮੁਝਕੋ ਭਾਤੀ ਨਹੀਂ ਠਿਠੋਲੀ। ਮਾਖਣ ਲਾਲ ਜੀ ਹਮੇਸ਼ਾ ਅਸੰਤੋਸ਼ ਅਤੇ ਇਨਸਾਨੀ ਦਰਦ ਦੇ ਅਹਿਸਾਸ ਨੂੰ ਆਪਣੀ ਪੱਤਰਕਾਰਤਾ ਦੀ ਮਾਰਫਤ ਆਪਣੀ ਆਵਾਜ਼ ਦੇ ਕੇ ਬੁਲੰਦ ਕਰੇਂਦੇ ਰਹੇ। ਮਾਖਣ ਲਾਲ ਆਮ ਲੋਕਾਂ ਵਿੱਚੋਂ ਨਿਕਲੇ ਹੋਏ ਪੱਤਰਕਾਰ ਹਨ। ਉਹਨਾਂ ਦਾ ਆਖਣ ਹੈ ਕਿ ਸੰਪਾਦਕ ਦੀ ਨਜ਼ਰ ਹਮੇਸ਼ਾ ਪਰਿਣਾਮ 'ਤੇ ਲਗਾਤਾਰ ਬਣੀ ਰਹਿਣੀ ਚਾਹੀਦੀ ਹੈ, ਕਿਉਂਕਿ ਉਹਦੀ ਪੂਰੇ ਦੇਸ਼ ਦੇ ਪ੍ਰਤੀ ਜਵਾਬਦੇਹੀ ਹੁੰਦੀ ਹੈ। ਉਹਨਾਂ ਦਾ ਆਖਣ ਹੈ ਕਿ ਸਮਾਚਾਰ ਪੱਤਰ ਨੂੰ ਅਜਿਹਾ ਹੋਣਾ ਚਾਹੀਦਾ ਹੈ ਕਿ ਉਹਨਾਂ 'ਤੇ ਗਿਆਨ ਦੀ ਕਮੀ ਦਾ ਕਦੇ ਵੀ ਕੋਈ ਲਾਂਛਣ ਨਾ ਲੱਗੇ। ਕਵੀ ਮਾਖਣ ਲਾਲ ਚਤੁਰਵੇਦੀ ਦੀ ਗੱਲ ਕਰੂੰ ਅਤੇ ਉਹਨਾਂ ਦੀ ਲਿਖੀ ਕਵਿਤਾ ਪੁਸ਼ਪ ਕੀ ਅਭਿਲਾਸ਼ਾ ਦੀ ਗੱਲ ਨਾ ਕਰੂੰ ਤਾਂ ਇਹ ਉਹਨਾਂ ਨਾਲ ਨਾ ਇਨਸਾਫੀ ਹੋ ਸੀ। ਕਿਹੜਾ ਅਜਿਹਾ ਸਕੂਲ ਵੰਜਣ ਵਾਲਾ ਬਾਲ ਹੋ ਸੀ ਜਾਂ ਇਹ ਕਵਿਤਾ ਨਾ ਪੜ੍ਹੀ ਹੋ ਸੀ। ਇਹ ਕਵਿਤਾ ਵਿੱਚ ਫੁੱਲ ਦੀ ਇੱਛਾ ਦਿਖਾਈ ਗਈ ਹੈ ਕਿ ਉਹ ਚਾਹੁੰਦੇ ਉਹਨੂੰ ਦੇਸ਼ ਦੀ ਹਿਫਾਜ਼ਤ ਵਿੱਚ ਲੱਗੇ ਹੋਏ ਸੈਨਿਕਾਂ ਦੇ ਰਸਤੇ ਵਿੱਚ ਸੱਟਿਆ ਵੰਜੇ ਤਾਂ ਕਿ ਉਹਦੀ ਜ਼ਿੰਦਗੀ ਸਾਰਥਕ ਥੀਵੇ। ਇਹ ਕਵਿਤਾ ਬਾਲੇ ਨੂੰ ਦੇਸ਼ ਭਗਤੀ ਦੇ ਭਾਵੇਂ ਨਾਲ ਓਤ ਪ੍ਰੋਤ ਕਰਿੰਦੀ ਹੈ ਅਤੇ ਉਹ ਫੁੱਲ ਕੋਲੋਂ ਸਿੱਖਦੇ ਕਿ ਵਤਨ ਵਾਸਤੇ ਕੁਰਬਾਨੀ ਦੇਣ ਵਾਲੇ ਹਮੇਸ਼ਾ ਵਾਸਤੇ ਅਮਰ ਥੀ ਵੇਂਦੇ ਨੇ। ਇਹ ਕਵਿਤਾ ਦੇ ਕੁਝ ਲਾਈਨਾਂ ਤੁਸੀਂ ਵੀ ਸੁਣੋ। ਚਾਹ ਨਹੀਂ ਮੈਂ ਸੁਰ ਬਾਲਾ ਕੇ ਗਹਿਣੋ ਮੈਂ ਗੂੰਥਾ ਜਾਊਂ, ਚਾਹ ਨਹੀਂ ਪ੍ਰੇਮੀ ਮਾਲਾ ਮੈਂ ਬਿੰਦ ਪਿਆਰੀ ਪਰ ਲਲਚਾਊਂ, ਚਾਹ ਨਹੀਂ ਸਮਰਾਠੋਂ ਕੇ ਸ਼ਵ ਪਰ ਹੇ ਹਰੀ ਡਾਲਾ ਜਾਊਂ, ਚਾਹ ਨਹੀਂ ਦੇਵੋਂ ਕੇ ਸਿਰ ਪਰ ਚੜ੍ਹ ਭਾਗੇ ਪਰ ਇਠਲਾਊਂ, ਮੁਝੇ ਤੋੜ ਲੈ ਨਾ ਵਨ ਮਾਲੀ ਉਸ ਪਥ ਪਰ ਤੁਮ ਦੇਨਾ ਫੈਂਕ, ਮਾਤਰ ਭੂਮੀ ਪਰ ਸ਼ੀਸ ਚੜ੍ਹਾਨੇ ਜਿਸ ਪਥ ਜਾਏ ਵੀਰ ਅਨੇਕ, ਮਾਤਰ ਭੂਮੀ ਪਰ ਸ਼ੀਸ ਚੜ੍ਹਾਨੇ ਜਿਸ ਪਥ ਜਾਏ ਵੀਰ ਅਨੇਕ। ਇਹ ਕਵਿਤਾ ਨਾਲ ਕਵੀ ਦੇ ਮਨ ਵਿੱਚ ਰਾਸ਼ਟਰ ਪ੍ਰੇਮ ਦਾ ਜਜ਼ਬਾ ਪੂਰੀ ਤਰ੍ਹਾਂ ਉਜਾਗਰ ਥੀਂਦੇ ਅਤੇ ਉਹਨਾਂ ਦੇ ਜੀਵਨ ਦਰਸ਼ਨ ਦੀ ਵੀ ਝਲਕ ਮਿਲਦੀ ਹੈ। ਮਾਖਣ ਲਾਲ ਆਖਰ ਤੋਣੀ ਸਮਾਜ ਵਿੱਚ ਸਮਾਨਤਾ ਗਹਿਣਾਉਣ ਵਾਸਤੇ ਲੜਦੇ ਰਹੇ ਅਤੇ ਮਹਾਤਮਾ ਗਾਂਧੀ ਜੀ ਦੇ ਦਿਖਾਏ ਰਾਸਤੇ 'ਤੇ ਚੱਲਦੇ ਰਹੇ। ਉਹ ਹਮੇਸ਼ਾ ਸੱਚ ਅਤੇ ਅਹਿੰਸਾ ਦੇ ਨਿਯਮ ਦਾ ਪਾਲਣ ਕਰਿੰਦੇ ਰਹੇ। ਉਹਨਾਂ ਦੀ ਕਵਿਤਾਵਾਂ ਵਿੱਚ ਵਤਨ 'ਤੇ ਸਭ ਕੁਝ ਕੁਰਬਾਨ ਅਤੇ ਵਤਨ ਦੀ ਮੁਹੱਬਤ ਦਾ ਜਜ਼ਬਾ ਛਲਕਦਾ ਹੋਇਆ ਹਮੇਸ਼ਾ ਡਿੱਠਾ ਬਣ ਸਕਦੇ। ਉਹਨਾਂ ਦੀ ਇਹ ਕਵਿਤਾ ਅਮਰ ਰਾਸ਼ਟਰ ਦੇ ਕੁਝ ਲਾਈਨਾਂ ਸੁਣੋ, ਜਿਹਦੇ ਵਿੱਚ ਆਪ ਸਭ ਨੂੰ ਉਹਨਾਂ ਦੇ ਰਾਸ਼ਟਰ ਪ੍ਰੇਮ ਦੀ ਭਾਵਨਾ ਸਪਸ਼ਟ ਨਜ਼ਰ ਆ ਸੀ। ਇਹ ਜਾਗ੍ਰਤੀ ਤੇਰੀ ਤੂੰ ਲੈ ਲੇ, ਮੁਝਕੋ ਮੇਰਾ ਦੇ ਦੇ ਸਪਨਾ, ਤੇਰੇ ਸ਼ੀਤਲ ਸਿੰਘ ਆਸਨ ਸੇ ਸੁੱਖ ਕਰ ਸੋ ਯੁਗ ਜਵਾਲਾ ਤਪਨਾ, ਸੂਲੀ ਕਾ ਪਥ ਹੀ ਸਿਖਾ ਹੂੰ, ਸੁਵਿਧਾ ਸਦਾ ਬਚਾਤਾ ਆਇਆ, ਮੈਂ ਬਲੀ ਪਥ ਕਾ ਅੰਗ ਆ ਰਹਾ ਹੂੰ, ਜੀਵਨ ਜਵਾਲ ਜਲਾਤਾ ਆਇਆ। ਇਹ ਕਵਿਤਾ ਤੋਂ ਪਤਾ ਲੱਗਦੇ ਕਿ ਕਵੀ ਉਹਨੇ ਹਰ ਪ੍ਰਕਾਰ ਦੇ ਆਰਾਮ ਨੂੰ ਛੋੜ ਕੇ ਸਿਰਫ ਸੰਘਰਸ਼ ਦਾ ਰਸਤਾ ਚੁਣੇ ਜਿਹੜਾ ਹਮੇਸ਼ਾ ਜ਼ਿੰਦਗੀ ਨੂੰ ਮੁਸ਼ਕਲ ਬਣਾਉਂਦੇ। ਲੇਕਿਨ ਮਾਖਣ ਲਾਲ ਇਹ ਜੀਵਨ ਦਰਸ਼ਨ ਵਿੱਚ ਦੇਸ਼ ਸਭ ਕੋਲ ਪਹਿਲੇ ਹੈ। ਮਾਖਣ ਲਾਲ ਚਤੁਰਵੇਦੀ ਦਾ ਸੰਪੂਰਨ ਜੀਵਨ ਦੇਸ਼ ਵਾਸਤੇ ਸਮਰਪਿਤ ਆਈ। ਉਹਨੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਅਤੇ ਨੌਜਵਾਨੇ ਨੂੰ ਦੇਸ਼ ਦੀ ਆਜ਼ਾਦੀ ਕਿਤੇ ਮਰ ਮਿਟਣ ਵਾਸਤੇ ਤਿਆਰ ਕੀਤਾ। ਜਿਵੇਂ ਸਵਾਮੀ ਵਿਵੇਕਾਨੰਦ ਜੀ ਨੂੰ ਕੋਰਾ ਸੰਨਿਆਸੀ ਅਤੇ ਮਹਾਤਮਾ ਗਾਂਧੀ ਜੀ ਨੂੰ ਕੋਰਾ ਰਾਜਨੇਤਾ ਆਖ ਕੇ ਨਿਸ਼ੇ ਟਾਲ ਸਕਦੇ, ਉਵੇਂ ਮਾਖਣ ਲਾਲ ਚਤੁਰਵੇਦੀ ਨੂੰ ਵੀ ਕੋਰਾ ਸਾਹਿਤਕਾਰ ਜਾਂ ਪੱਤਰਕਾਰ ਆਖ ਕੇ ਨਿਸ਼ੇ ਟਾਲ ਸਕਦੇ। ਪੰਡਿਤ ਜੀ ਆਜ਼ਾਦੀ ਦੀ ਲੜਾਈ ਦੇ ਨਿਡਰ ਯੋਧਾ ਹਨ, ਕ੍ਰਾਂਤੀਕਾਰੀ ਕਵੀ ਹਨ

ਜੀ ਤੁਸਾਂ ਜੀਸ਼ਮ ਖਾਨ ਰੋਖੜੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਹੁਣ ਮੈਂ ਤੁਹਾਕੂ ਸੁਣਵੇਂਦੀ ਪਈ ਹਾਂ ਸਾਫੀਆ ਮਲਿਕ ਦਾ ਗਾਇਆ ਬਹੁ ਵਧੀਆ ਗੀਤ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ।

ਜੀ ਤੁਸਾਂ ਮਹਿਕ ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਹੁਣ ਪ੍ਰੋਗਰਾਮ ਦੇ ਅਖੀਰ 'ਚ ਸੁਣਦੇ ਹਾਂ ਇਹ ਗੀਤ ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆਜਾ ਪਰਦੇਸੀਆ ਵਾਸਤਾਈ ਪਿਆਰ ਦਾ।